0: chak si je ta takhi chomji na dangu zga vzhanga zga ta ta le le le le le taan dhani dekhar zena sumin draku tantro yamar zena sumwe tishak ko khewa ta yi ko khma khma cha rochi zena rochi ka thana nyang ra mukhi ka
1: are de de
0: takhi le rumba rumba ta dangu ngati zga ta ngar kwa zga nyi na sumi na chiyo ta ngachu chak ka loh ta manchi ki nyi tine ta ਹੋਰ ਜਰਾ ਸਮਝੇ ਚੰ ਜਾਈ ਕਿ ਤਮੂਜ਼ ਤਾਠਨੀ ਤਾ ਕੰਗ ਦੇ ਠੀਤਾ
1: ਅਰੇ
0: ਠੀਤੰ ਨੀਰਾ ਤੀ ਛੰ ਤਨੀ ਤਾ ਟੰ ਤੀ ਚੀ ਜੀ ਰਚ ਕਿ ਤਮੋ ਤੋ ਜੀ ਕੁਕ ਕੁਕੁੰਡਾ ਕਰ ਕਗ ਖਿਵਾ ਚੁ ਯੋਂ ਮੀਰਾ ਤਾ ਨਨਾ ਤਾ ਕਚੇ ਆ ਠਨੀ ਤਾ ਕੰ ਖੁੰਚਿੰ ਜ ਤ ਚਮੂਜ਼ ਰੀ ਤ ਖੁੰਚਿੰ ਜ ਆ ਤਾ ਠਨੀ ਤਾ ਕੰ ਆ ਗੋਮੁੰ ਦਮੋ ਜੋ ਗੋਗ ਦੀ ਤ ਠੰ ਹਚ ਠਿਕ ਚੇ ਸ਼ੇ ਕੁਕਿਆ
1: ਅਰੇ ਰੇ ਰੇ
0: ਜਿਗਨੀ ਤਾ ਮਚੀ ਚੁੰ ਜੀ ਨਾ ਤਾ ਦਮੋ ਜ ਠੀ ਜੋ ਤਾ ਗਿਗੇ ਨੰਬਾ ਚ ਚੀ ਤੇ ਸ਼ੇ ਤਾ ਜੋ ਤੁੰ ਤ ਜੀਰਾ ਤੇ ਚਿਕ ਸ਼ੇ ਨਾ ਸ਼ਿੰ ਯੰ ਗਰ ਤਾ ਤਾ ਕੁ ਜੋ ਹੰ ਸੰਗ ਚੁੰ ਜੀ ਆ
1: ਅਰੇ
0: ਤਾ ਯੰ ਚਰ ਚੁੰ ਰਾ ਤਾ ਦ ਕੁ ਚੀ ਵਾ ਨ ਜ਼ਮਾਰੀ ਸ ਤਾ ਚ ਚੁੰ ਦ ਤਾ ਤਾ ਸ਼ੇ ਗੰ ਜੀ ਦਾ ਕੋ ਤਾਂ ਦ ਮਚੀ ਵਾ ਨ ਜ਼ਮਾਰੀ ਮਚੀ ਸ਼ਿੰ ਸ਼ੇ ਸ਼ੇ ਜੀ ਤੰਖੋ ਜੰਬਾ ਕੋ ਪੁਟੰਡਾ ਤਮੋ ਤੋ ਖੁੰਚੇ ਹੋਈ ਤਾਂ ਤਾਂ ਦਤਾ ਚਿਚੁਨ ਦੀ ਤਰਾ ਤੁਗੇ ਸੋਂ ਤਜੀ ਤਾ ਤ ਜਜ ਜੀ ਤੰਗ ਜਗ ਜਗੇ ਜਰੋ ਚੁਰੀ ਤੇ ਤੰਗ ਰ ਤਾ ਤ ਕੁ ਵੋਈਗਾ ਜਿਰ ਵੋਈਗਾ ਜਿਰ ਤੇ ਲੀ ਛੋਂ ਰ ਤਾ ਗਬ ਚ ਗੋਰਗ ਲੂਗ ਦਾਵਾ ਚਵੀ ਤੇ ਮਗ ਨਿ ਮ ਕੰਮ ਤੁਨ ਤ ਗੋਚ ਕੀ ਸੀ ਤੰਗ ਨੀ ਤਾ ਤੰਗ ਚਨਾ ਤਰੀ ਤਾ ਜਨੰਗ ta kiwa khutra tenzi shamdu kukku rizmi ga kiwa manga yungi ta ngomi shena ngachu samchitam dongo kira yina ra mang chi shi ta chichu ta hunga rizhi ta ndi ta chichi linu ta tangmo shena kashu zirizhi ta chichi hu yuzi kondzi ndi shukku kagi shukku tantro tumu ta nira ta chesan yuguna chesan yezi ta
1: are
0: ta karyu kukku kechin gukur, tachka na nimo dede ta tangmo shena shigu ke langi, dhigi ili ta zhigni ta ta chidari lo nitong lo ra chidari chika ta shita jingping zinari ta tetawi shamtun chi kechivi namba chaganang chigan dem tamo tazi ili tang gochik sumnage tang gochiki tinangni ngomi shena rangai ra nyongwa zika manga ziyoka ᱟᱢᱱᱟ ᱨᱟᱝᱜᱟ ᱢᱩᱭᱤᱡᱩ ᱚᱱᱩᱨᱟ ᱛᱤᱧ ᱛᱟ ᱪᱟᱞᱜ ᱢᱩᱠᱷᱤ ᱭᱟ ᱛᱟᱱᱛᱩ ᱪᱟᱞᱜ ᱛᱟᱢ ᱠᱷᱤ ᱜᱚᱛᱮ ᱧᱩᱣᱟᱢᱮᱠ ᱧᱟᱝᱡ ᱠᱟᱱᱮᱱ ᱛᱚᱠᱷᱤᱡᱮ ᱛᱮᱭᱞᱤ ᱛᱷᱟᱱᱟ ᱵᱩᱠ ᱛᱟᱱᱤ ᱡᱟᱜᱤᱡᱜᱮ ᱭᱚᱠᱨᱟ ᱛᱟᱱᱤ ᱧᱩᱣᱟ ᱛᱟᱨᱟ ᱛᱟᱱᱤ ᱥᱟᱨᱣᱟ ᱱᱤᱜᱟ ᱡᱚᱨᱢᱩᱛᱩᱠ
1: ᱱᱟᱨᱮ
0: ᱛᱟᱱ ᱛᱤᱢᱩᱛᱮ ᱥᱟ ᱛᱨᱮ ᱡᱤ ᱪᱷᱟᱥ ᱠᱩᱱᱨᱮ ᱛᱤᱠᱩᱨ ᱜᱚᱛᱮ ᱛᱨᱮ ᱡᱟ ᱠᱟᱞᱤ ᱡᱤᱡᱟᱵᱤ ᱛᱟᱢᱩᱛᱮ ᱡᱮᱞᱤ ᱛᱷᱟᱱᱡᱤ ᱛᱟᱞᱚ ᱪᱤᱥᱢ ᱨᱚᱜᱚᱛᱟ ᱛᱟᱱᱤ ᱫᱟᱞᱤ ᱛᱟ ᱪᱤ ᱪᱷᱚᱫᱮ ᱭᱟᱱᱪᱩ ᱯᱩ ᱛᱷᱟᱱᱤ ᱯᱩ ᱯᱚᱠᱣᱟᱱ ᱯᱩ ᱛᱟ ᱪᱷᱢᱟ ᱛᱮ ᱪᱤ ᱥᱮᱢᱡᱤ ᱠᱚᱠᱚᱨ ᱛᱟᱱᱛᱨᱚ ᱛᱷᱚᱢᱡᱤᱱᱟ ᱫᱷᱤᱱᱤᱨ ᱜᱚᱠᱚᱨ ᱛᱟᱱᱛᱨᱚ ᱥᱟᱢᱛᱚᱝ ᱜᱚᱠᱚᱨ ᱛᱟ ᱯᱚᱠᱣᱟᱱ ᱜᱚᱛᱟ ᱪᱤ ᱪᱷᱚᱥ ᱠᱩᱱᱨᱤ ᱪᱷᱮᱞᱤ ᱜᱱᱚᱢ ᱜᱮ ᱪᱤ ᱠᱮ ᱪᱤᱢᱵᱩ ᱛᱟ ᱪᱷᱚ ᱛᱷᱚᱢᱡᱤᱱᱟ ᱫᱷᱤᱱᱤ ᱴᱤ ᱟ ᱛᱟ ᱪᱷᱚ ᱨᱤ ᱨᱤ ᱨᱤ ᱨᱤ ᱪᱤ ᱛᱚ ᱛᱚᱢ ᱨᱟ ᱛᱚᱢᱩ ᱛᱤ ᱪᱤ ᱞᱟᱢ ᱠᱷᱟᱡ ᱜᱟ ᱦᱟ ᱛᱚᱢᱩ ᱛᱟ ᱫᱤᱞᱤ ᱡᱤᱱᱤ ᱛᱟᱭᱟᱝ ᱯᱚᱴᱚᱝ ᱯᱚᱛᱟᱞᱟ ᱟᱸᱡᱚᱜ ᱡᱤᱛᱟᱹᱢ
1: ᱱᱟᱨᱮ ᱨᱮ ᱨᱮ ᱨᱮ
0: ᱟ ᱯᱚᱴᱚᱝ ᱯᱚᱛᱟᱞᱟ ᱱᱤᱭᱟᱹᱝ ᱜᱩᱛ ᱪᱷᱤᱜᱤᱨᱟ ᱛᱟ ᱨᱮᱢᱵᱤ ᱨᱮᱢᱵᱟ ᱪᱤᱢᱤ ᱢᱤᱨᱱᱟ ᱪᱮᱥᱟᱱ ᱤᱪᱩ ᱛᱟᱱᱴᱷᱚ ᱛᱤ ᱦᱟᱱᱪᱤᱱᱤ ᱪᱚᱢᱡᱤᱱᱟ ᱛᱟ ᱯᱚᱴᱚᱝ ᱯᱚᱛᱟᱞᱟ ᱛᱟᱵᱤᱱᱟ ᱢᱚᱢᱤ ᱥᱮᱱᱟ ᱛᱟ ᱚᱞᱟ ᱭᱚᱞᱟ ᱢᱮᱞᱟ ᱟ ᱛᱟᱱᱴᱷᱚ ᱚᱠ ᱞᱚᱨᱡᱤ ᱟᱡᱤᱱᱤ ᱡᱤᱥᱛᱤᱠ ᱚᱱᱡᱚ ᱛᱟᱵᱚᱜᱤ ᱛᱟ ᱛᱤᱱ ᱱᱟᱝ ᱛᱟᱱᱟ ᱛᱟ ᱢᱚᱢᱤ ᱥᱮᱱᱟ ᱞᱚᱨᱡᱤ ᱛᱤᱨᱚ ᱨᱢᱥᱩᱝ ᱛᱟ ᱚᱞᱟ ᱭᱚᱞᱟ ᱢᱮᱱᱩᱜᱟ ᱠᱩᱝᱠᱟ ᱫᱤᱱᱟ ᱡᱮᱛᱚᱝ ᱠᱟᱹᱧᱮᱱ ᱫᱤᱱᱟ ᱴᱷᱟᱡᱮᱞ ᱦᱚᱥᱮ ᱭᱟ ᱛᱟᱱᱠᱷᱚ ᱥᱚᱝᱨᱚᱵ ᱤᱱᱟ ᱴᱷᱟᱴᱨᱤ ᱦᱚᱥᱮ ᱛᱟᱱᱠᱷᱚ ᱡᱮᱝᱜ ᱡᱟᱱᱟᱝ ᱜ ᱠᱩᱭᱪᱤᱱ ᱡᱟᱱᱟᱝ ᱜ ᱠᱟᱨᱤ ᱟ ᱛᱟᱱᱠᱷᱚ ᱪᱚ ᱦᱟᱪᱟ ᱪᱚᱪᱟ ᱜ ᱠᱩᱨᱛᱚ ᱪᱩᱢᱟ ᱪᱩᱝᱜᱤᱱᱟ ᱛᱷᱟᱝᱜᱟᱨᱤ ᱚᱱᱡᱤ ᱛᱟᱱᱠᱷᱚ ᱫᱮᱵᱤ ᱪᱤᱠᱚ ᱪᱩᱝᱜᱤᱱᱟ ᱛᱟᱣ ᱱᱚᱝᱠᱟ ᱯᱷᱤᱢᱦᱟᱱ ᱪᱚᱵᱡᱤᱢᱟ ᱡᱮᱛᱚᱝ ᱱᱟᱵᱡᱟ ᱛᱟ ᱛᱟ ᱨᱤᱨᱤ ᱨᱤᱨᱤ ᱨᱤᱨᱤ ᱪᱤᱠ ᱢᱟᱠᱷᱤ ᱢᱟᱱᱫ ᱛᱟ ᱪᱩᱠᱷᱤ ᱛᱟ ᱪᱩᱝᱢᱟ ᱭᱩᱪᱷᱚ ᱡᱤ ᱛᱟ ᱪᱩᱝᱢᱟ ᱞᱟᱜᱞᱮᱱ ᱡᱤᱞᱮ ᱛᱮ ᱤᱨᱪᱤ ᱛᱟ ᱛᱚ ᱛᱟ ᱚ ᱛᱟ ᱨᱮᱝᱜ ᱛᱩ ᱛᱩᱢ ᱢᱟᱜᱱᱤ ᱭᱩᱝᱨᱤ ᱛᱟ ᱛᱚ ᱛᱟ ᱥᱮᱢ ᱡᱟᱜᱟ ᱭᱟ ᱛᱟ ᱩᱠ ᱞᱚᱨᱡᱤ ᱜᱮ ᱛᱚ ᱠᱚ ᱛᱤᱨᱚ ᱨᱮᱢᱥᱩᱝ ᱟᱡᱤᱜᱱᱤ ᱡᱮᱥᱴᱮᱠ ᱠᱷᱤᱡᱤᱜ ᱫᱮᱛᱟ ᱛᱤ ᱡᱤ ᱱᱚᱣᱟ ᱫᱮᱜᱚ ᱠᱚᱡᱤᱱ ᱛᱟᱱ ᱫᱮ ᱧᱩᱣᱟᱱ ᱫᱮ ᱪᱚᱢᱡᱤᱱᱟ ᱛᱟ ᱪᱮ ᱛᱩᱢᱵᱩ ᱜᱟᱱᱮ ᱡᱚᱝᱞᱤᱠ ᱪᱚᱢᱡᱤᱱᱟ ᱪᱮ ᱫᱚᱢᱡᱤᱜᱟ ตาโหลวะวิอ่าตันโชตันดนิชมจินาคกฉิงเยตระตันโชคกจดุมจิยะตุกะตันโดลิตาจังมูเชนาตาโวจงอายุงนุตงานานิตัสติวัตนาจังมูเชนาอ่ารังกงจอมานุตะจินามังกมะเกเนรังกตาเกตุกนัมบะกุนเดนนัมบะอ่าตาชุมมะกึกนายโยนา あ、たちもまぐずなよな。あ、ちぐすすくしょにちんでもどむずがたちんじょとのことがいんりちむで、てらすんよくら。やなら。たやらよみるんがちぐちぐごんでんずがんがとんじのさむとらん。やた、人がれんとん。たんちょてたかたすぐともずがじゃんり。てちんげんだもげんくり。たどてれとんとちんじなたよんすんじぶすんわ。やれれれれれれれれれれれれれれれれれれれれれれれれれれれれれれれれれれれれれれれれれれれれれれれれれれれれれれれれれれれれれれれれれれれれれれれれれれれれれれれれれれれれれれれれれれれれれれれれれれれれれれれれれれれれれれれれれれれれれれれれれれれれれれれれれれれれれれれれれれれれれれれれれれれれれれれれれれれれれれれれれれれれれれれれれれれれれれれれれれれれれれれれれれれれれれれれれれれれれれれれれれれれれれれれれれれれれれれれれれれれれれ ਉਕ ਜਿਸਤਕ ਲੋਰਜਿੰਦ ਆ ਉਕ ਜੇਸ਼ਰ ਪਾਸ ਕੁਨੋ ਦੀ ਮਾਲਗੰਦ ਤਾ ਦਿਸ਼ਵਾ ਚ ਕੁਚਾਜ਼ਗਾ ਦੇਵਜ਼ਗਾ ਚ ਨੀਜ਼ ਚ ਚੰਦ ਅਥਵਾ ਦੀਰਾ ਤਦ ਹੋਤੇ ਸਮਲੋ ਤੁੰਗੋ ਨੂ ਤਮੋਜ਼ਿਗਿ
1: ਨਰੇ ਦੇ ਦੇ ਦੇ ਦੇ ਅਗਨ ਲਾ ਕੁਆਟਨ ਚੀ ਅਗਨ ਲਗਾ ਸੁੰਜੀ ਨਾ ਆ ਛੁੰਗੁਨ ਠਿਕਾ ਕਿਵਾ ਨੀ ਨਾ ਲਾ ਨਾ ਚੀਤੀ ਤਨੀ ਨਾ ਰਮਜੀ ਨਾ ਆ ਦਾ ਛਾਪਛਾ ਤਨੀ ਨਾ ਸਲੰ ਨੇ ਯੋਂ ਇ ਤਾ ਨਾ ਚੋ ਉਚ ਅਰਨੀ ਨਾਮ ਦੇ ਲੋਬ ਜੋਂ ਇ ਤਾ ਕ ਤਾਮ ਚੀ ਜ਼ਨ ਨਾ ਚੁਕ ਆ ਲ ਖਰਦੋਂ ਜ਼ਨ ਨਾ ਚੁਕ ਨ ਦਮੋ ਗੇ ਨਾ ਅ ਗਿਵਿਸ਼ਿਨ ਯਨ ਚੰਬ ਬੋ ਨਾ ਸ਼ਟਨੀ ਦਾ ਤੰਗ ਇਨ ਦੀ ਨਾ ਆ ਯਿਤੁ ਕੋ ਇਨ ਨਾ ਅਰਨੀ ਲੋਰਜੀ ਕੰਨਾ ਮੰਪੋ ਇਨ ਨਾ ਤੇਸਮੀ ਆ ਤੇਨੀ ਰਮਜੀ ਇਨ ਨਾ ਤਾ ਲਗਲੇ ਨੀ ਗਟੋ ਯਾਨਾ ਨਿਵਾ ਨੀਜ਼ ਨਾ ਨਿਆਂਜੂ ਦਮੋ ਇਨ ਨਾ ਚਿਗਾ ਮਗੇ ਦਾ ਤੰਗ ਇਸ ਕ ਸ਼ਟੋ ਨਿਮਲ ਹਸਨ ਦੇ ਫਸ਼ੋਗੀ ਤੇਨੀ ਨਾ ਸ਼ਟੋ ਨਿਮਲ ਹਸਨੀ ਲੋ ਸਮਚ ਤੰਬਾ ਗਰੰਗਾ ਉਚੀ ਅਰਨੀ ਕਿੰਚੀ ਓਨਜੋ ਦੇ ਨਾ ਗੰਡਾਸ਼ ਗਰੀ ਦੇ ਨਾ ਤੁੰਚੀ ਚਿਸਕੀ ਯੋਕ ਨੀਂ ਇਤਨੀ ਦਾ ਇਨਾ ਸਕ ਜੇਲੋਂ ਸਕ ਸਮੋਜ਼ੀ ਨਮ ਸੇਕੇ ਇਨਾ ਨਦ ਸੋਚੁਪ ਤੰਗ ਦ ਸਿਮਜਿਕ ਕਿੰਗ ਇਤਲਾ ਦਾ ਸਿਜੀ ਚੰਬੂ ਜ਼ਿਗ ਜ਼ਿਗ ਮੋਗੇਨਾ ਤੇਨਾ ਕਾਰਸਨ ਤੇਰਾ ਇਨਾ ਦਾ ਚੀ ਚਿਨ ਦੀ ਸੰਬਾਗ ਸ਼ਾਵਾਂ ਦ ਤਕ ਥਾਮਜੇ ਇਨਾ ਚੁਕੋਨ ਦੀ ਸੰਬਾਗ ਨ ਅਰਨਿਕ ਨਿਵਾ ਆ ਯਗਨਾਂ ਦੇ ਦੋਨੰਗ ਇਨੋਂ ਦ ਥਾਮਜੇ ਪੋ ਇਨਾ ਚਿਗ ਚਦੁਮ ਗ ਚਤੇ ਹੋਈ ਚਾਜ਼ ਇਨਾ ਚੁਕੋ ਦਾ ਚਿਗ ਪਟੇ ਇ ਚੁਕੋ ਨਮੋ ਗ ਸ਼ਵਾਇ ਨ ਬੇਪਾ ਸੇ ਕਿਉ ਕਮੋ ਨੀ ਨਾ ਚੇ ਚ ਸਮਤਨ ਯਬਜ਼ਨ ਦਨ ਰਪੀ ਨਾ ਚਾਹੀ ਮੰਦਨ ਸਨੀ ਅਰੇ ਜ਼ਾਸ਼ੰ ਚਵੀ ਸੰਕਲਾਂਜੀ ਤੇਨਾ ਤੇਰਾ ਚੋਂ ਨਾ ਜਾਂਡੋ ਨੈਂਟਿੰ ਕੋ ਵਰਕੇ ਨੋਂ ਟਿੰਜੀ ਕਾਂਜੋਂ ਸ਼ੈਲਾਂ ਲੈਂ ਸਿੰਚੀ ਨਾ ਗੰਨ ਸੋਨੋ ਗੰਦੇ ਲਖ ਲੈਂਚਿੰ ਟੋਦਾਂ ਸੀ ਨੰਈ ਨਾ ਤਾ ਗੰਨ ਕੈਂ ਨੀ ਨਾ ਤਾਂ ਦੀ ਸੰਬਾਗ ਦੋਰਦਾ ਟੋਨੀ ਉਚ ਰਿਨੀਂ ਜ਼ਨ ਚੋਂ ਪੈਸਮ ਲਖਪਰਤੈ ਨੀ ਨਾ ਆ ਤਾ ਉਹ ਜੋਂਗ ਰਿਨੀ ਤਾਂਜੀ ਖੰ ਆ ਤਨੀ ਨਾ ਪੋਤਾਲਾ ਅੰਦਗੈਂ ਨੀ ਨਾ ਤਾ ਰਿਨੀ ਨਾਮੰ ਤੁਕੁੰਦੇ ਨਾ ਜ਼ਨ ਚੋਂ ਪੈਸਮ ਦੀਂ ਇਤਨੀ ਖੋਲਾ ਸੇ ਨੋਗ ਚਿਗ ਨਿਵਾਏ ਨਾ ਸ਼ੁਕੋ ਨਮੋਗ ਕੋਨੀ ਨਾ ਖਾਤਾ ਕਮਮਾ ਜ਼ੇਨਰ ਤੇਰਾ ਆਯਾਂ ਤੀਸੁ ਚਿ ਗੰਗ ਨਾ ਖਨੀ ਪਾਇ ਨਾ ਛਮਦਨੀ ਛਮਜੋਗੋਗ ਅਜਾਚਿਨੇ ਖਨਾਮੀ ਨਾ ਲਿੰਚ ਨੀ ਗੁੰਜ ਵਾਰਸ ਮਾ ਸ਼ਤਨ ਯਾਨੋ ਨਾ ਯਾਂ ਤਖਪਾਨੀ ਤਖਿ ਚਿਸਨੀ ਤੇਨਾ ਤਾਂ ਜਿਮਾਗ ਲਿੰਚ ਨਾ ਆਚ ਮਤ ਤੇ ਖਾਬਦਾ ਇ ਲਿੰਚੰਦ ਸਰਜਾ ਜਾ ਹੀ ਗਿਚਾ ਨਾਮ ਦਾ ਸੋਮਦਿ ਤੋਂ ਦੋਨਨੀ ਲਿੰਚ ਨੀ ਸੋਮਦਿ ਗੈਂ ਕਰਵਾ ਸਰਜਾ ਜਾ ਹੀ ਤਾਂ ਜਾ ਹੀ ਤੋਂ ਨਬੀ ਤਾਕਲਵਾ ਸ਼ਿਲੂਇ ਚਿਚੁਪ ਤਾਕਲਵਾ ਗੰਡ ਚੈਰਾਂ ਦਾ ਸੋਨਮ ਲਿੰਚਿੰ ਤਾਂ ਜਿਮੇ ਲਿੰਚ ਨਾ ਆਚ ਲਿੰਚ ਦੇ ਖਖ ਸੰਬਾ ਕੋ ਦੁਸ਼ੇ ਜੀ ਚੇਚੀ ਤੀਤਰ ਨਿਆਂ ਬਰ ਗਾਪਸਸ਼ ਯਾ ਤਾ ਤਾ ਹਿਦੇਲਖ
2: ਅਰਨੀ ਨੰ ਤੁਇੰ ਚਿਖਤਾਮ ਯਾ ਕੰਜੂਸ ਚੰਦਿੰ ਨਕੀ ਜੋਲਾ ਖਸੇਰ ਸੰ
3: ਕੰਜੂ ਖਸੇਰ ਸੰ
4: ਸੇਰਦਿੰ ਚ ਨਿਆਂ ਖੁੰਡ ਕੋ ਨਾਂ ਬਾ ਛਨਾਂ ਬਾ ਦੇ ਮੋਇ ਨਾ ਨਾ ਲੈਨ ਸੰ ਦਿੰ ਗੋਨ ਜ਼ੰ ਬਾ ਖਾਪ ਤਿੰ ਜਾ ਯਨੇ
5: demo tobu namba nga lenchen din dun zamba khawsen chu yin
4: tarta che chege nyalim den jo jin ban dam chor mun na jang ro nyam chen khang work lo long chen che gang jung se sim lenchen yin ne thang di lenchen na dar zom ri bi chen nam la xi jin ping ji jie zi de jong li ko lang wa dang ma chi tam lang a chi ge sem tum ji chan ban ga go de ge jo bi na ba chi xiao de nyam ba ga se she
6: ཁྱི ཕྱས རེད ཁས ཁས ཁས ཁས ཁས ཁས ཁས ཁས ཁས ཁས ཁས ཁས
4: ཁས ཁས ཁས ཁས ཁས ཁས ཁས ཁས ཁས ཁས ཁས
5: ཡང ཁ ནམ པ ཐང དེ ཞི ཅིན ཕིང གབ རྒྱས སལ ཅུང ལེ ཁོར ལང བ ཤེ པི ཚན པི ནང 보등비 큰 압지 바스티 디르 녀츠비 초토 다르기 총남 탐몽 톤 즉침시 기시 바스톤지 이현
4: 디르 녀츠비 초토 다르기 총남 탐몽 톤 즉침시기 녀톤 녀츠미 르답제비 치흐스미네 중국 등 에카야 칼리 남튼지 르자급 크가 어르침들이오 바등 머름 카리녀와이네 다론은 중국 땅에 에카야 칼리 남튼와란 탑징이지 로딘 제왑즈그니 루브젠코르비 로레라 중국 땅에 에카야 칼리 남튼와르지 제와티 로르지지 고르좀사 사르위토그니 요레
5: 중기 이카야 칼리 남튼능그 헨데니시이 고니 땅 흑진라 참티 통침셰바 땅 헨데니시야 땅 이카야 칼리 남튼체 야쿠젠트 땅 탐몽 톰바츠미시디 쇼니 체트그냠 크르 땅 데디그냠뇽 Sharba Tendak Chipshebi Chem Chip Zong Wadang, Chopu Zong, Aroda Zong Wuji Chopra Shabadang, Lagdang Jenny, Narli Damsu Chichung Gudang, Ihaya Harli Nam Tinje, Ligang Chibi, Chodi Zigto, Shuani Gadang, Sakindaki Mamangla, Narli Chibi, Lichla Tendo Yol. Didund, Nazi Shamsik, Shungani, Batum Shaki.
4: Dangbo Yetun Dang, Shemton Yonger, Jinchum Shaki. Mutang mimjim jina katin tsilagni jikachivadang. Rjakub dang rjakub njuguna yetun rzawrin zingi bari. Jungkur ekhaya khali namtin jir rjakub kagdang lhagsim rnamtag dang. Zamtin nyamnibshidi. Chapsil dang tabji jiye jir jenchilme bir saptin nukdundul yule. Zamlang to gynlam chubi gongpil jir huesu shigme la. Njirjime bi gongpil jir vrolim shigjang me la. Chungkuu danga ekhaya khali namtanji rjakub kakamagamangji qsarujir danga, qsartul poba danga, rjanchilme bir suomjil yarchun danga, diribjim pejin danga mtanla rangjilji gnitzil rngitam tanbi, gongpilji urolim choshib danga, qsarujil shibabjiji tukuni, huamjir danga jatsuk gongpilagdun urim danlim rjachin bubshi yole.
5: Ngachi panchinji jatsuk lamdiga dang, gongpila urolim rangdaki damsiv shibi gangchir zanjuk dang, Арангран суси хуанжур дан чэцх гонпэлш дан адан мэмэн чэцх ва лэгжив шэби цолшив дан лэглэн ла цэнжух шэй ба дан паро би табжи чэн рушу ла ехтун чэр дан и ба паро би ду кэр чи би натун ки тал панцэна жавчур шэй ба Чунгу дан иха я хэрлхи намтэн ки табжи нямди ки капшу чэнбу штамбур сэн и ба чи шэл Чунгу ра иха я хэрлхи намтэн ки якэв дэг дан кимчин замтэн ки нямди чэнгийн дэнтив шэй дэн жух ба дан Tamung to Chimchin Zamtin Ki Charangul Yildang Washingo Bim Domi Yol. Chongki Yang Hama Nang Shin, Ihaya Harli Namtin Ki Darji Gompil Yongjir Yapchur Shiba Dang. Ihaya Harli Namtin Chodin Zikhtim Shibir Yapchur. Ihaya Harli Namtin Ki Sakun Nyamli Nang Zuchir Ki Nipan Dombir Yapchur Jibshendo Yol.
4: Anipa, Nyamli Nyamki Yongjir Jinchung Shigi. Kepin Ani Na Sartang Ki Kepin Anir Sirwatar. Chungkur nranyim gani panji rmangji togo. Ekhaya khali namtan lar gomjil jachirib tangni. Rangnyi ji gompiliji ekhaya khali namtan ji rjakub kagla panduglul yule. Chungkur chungku danga ekhaya khali namtan ji rangmi nyocung kiliji chasilm torib tangni. Nishtung nyakhulur shogu gani ki nyocung gom borcil arguru tongshir chasu khchigisan tabi zonin shendul yule.
5: Ekhaya khalun na ngamu nibzung Cotu dargi cunlim qe yilim suwuyin ba dang. Chungkur ikhaya kharli namdin qe yakub kagdang cotu nyamli bewa dang. Chungki siljungi zibi, chungku dang ikhaya kharli namdin qe cotu nyamli tefza vishu yagbu xe ba. Yamci nyamli rukdin jilwa gongpil yagbu shtongwa jib xe di. Dirib nyerchik bi, cotu dargi cunlim tamung tukun zikchim shindo yuol. Chungki ikhaya kharli namdin qe yakub kagla qabkun kagdi donji dambi nyamli vshaya qira dangni. Ngay su jiri dang, gimtsin sabri shiba dang. Iha ya kharli namtin qe yakub kagdang, gohkab nyamchul dang, janthung nyamkir shiddi. Tamung toho gompil dang, tamung toho dargi yungdo yuol. Samba, zhuru gosh daru gusha jie jinchung shi ki. Chungu dang iha ya kharli namtin qe yakub kagni, jila jikten yin ba dang. Chagda tamung toho sakir jie shibdi dang, gompil songchung shi bing gan chakir yuol. Lorji toho, Chungku dang iha ya kharli namtin qe yakub kagka mamang qi, marg jia liheng zambi tapsu jia nangzi, hongwa nyamshib dang, sharwa jindag shinyong yuol. Nyewi lu xie rang, iha yi ngilci nyamnyin la kate chagba ni, jirci ngilci nyamnyin la kate chagba dang, khanda jamci chunjib la ngugul shiba ni, 中期文春的采用这部分

0: ਅਟੰਦ ਮੋਗਲਾ ਕੰਦਾਂ ਜੋ ਰਿਆ ਸਦਕਲਾ ਕਿਉ ਸੋਨੇ ਚ
1: ਸਾਊਦ ਸਰਮੇ ਚੀ ਪਰਦਗਰਾ ਤਮ ਮੁਦ ਫਾਸ਼ਨ ਦਨੀ ਪਰਦਗਦੰ ਆਰਫ ਕਰਤੰ ਨਾ ਨਾ ਨਿਆਂ ਦਾ ਪਤ ਤਮ ਮੁਦ ਗਈ ਨਾ ਤਮ ਮੁਦ ਚਿਤਰੀ ਬੰਦਾ ਗਲਗਨ ਚਿਤਰੀ ਨਾ ਮੁਦ ਕਬ ਤੋਨਾ ਇੰ ਜੇ ਤਮ ਦਾ ਇੰਸ ਤੋਂ ਵੀ ਨਿ ਮਾ ਦਾ ਸਾਊਦ ਮੁ ਸ਼ੀ ਗਰਾ ਤਮ ਮੁਦ ਤਰੀ ਪਾ ਪਤ ਨਿਆਂ ਤਮ ਮੁਦ ਕਤਨ ਸੋ ਨਨੀ ਪਾਉਦ ਨੀ ਆਰਫ ਕਰਤੰ ਨੀ ਨਾ ਤਨੀ ਤਮ ਮੁਦ ਗਈ ਨਾ ਮੁ ਚਿਤਰੀ ਤਾ ਰਾਬ ਸ਼ੀ
0: ਅਰੇ ਪਰ ਆਰਫ ਕਰਤੰ ਨੋ ਤਮ ਰਮਾਰ ਮੋ ਤਾਂ ਇੰ ਸ਼ਕ ਨੋ ਚੁਗਮਾ ਨੀ ਸੋ ਸੋਸ ਰੇਟਨ ਜੋਸੂ ਤਾਂ ਅੰਗੀਸ ਗਿਛੂ ਸਾਥੋ ਨੀ ਲਿਹਾਰਾ ਦੀ ਅੰਗੀਸ ਮੇਕੋ ਗਿ ਸਾਥੋ ਗਾ ਅਰ ਗਿ ਸਾਥੋ ਗਾ ਤੁਨੋ ਨੀ ਹਿਜ ਮਾਰੀਆ ਮਖੀਗਾ ਤਜ਼ ਨਾ ਸੈਂਡ ਬੇ ਨਾ ਮਖੀਗਾ
1: ਤਾਂ ਮਾਸੀ ਕਾ ਤਨੀ